0: ਨਹੀਂ ਉਹ ਕੀਤੀ ਗੋਰਨੀ।
1: ਮਨਰਾਜ, ਬੇਸ਼ੱਕ ਮੈਂ ਤੇਰੇ ਨਾਲ ਬਹੁਤ ਖੁਸ਼ ਰਹਿਣਾ ਸੀ, ਪਰ ਆਪਣੇ ਘਰਦਿਆਂ ਨੂੰ ਦੁੱਖ ਦੇ ਕੇ ਮੈਂ ਤੇਰੇ ਨਾਲ ਨਹੀਂ ਰਹਿ ਸਕਦੀ। ਅੱਜ ਤੋਂ ਬਾਅਦ ਆਪਾਂ ਕਦੇ ਨਹੀਂ ਮਿਲਾਂਗੇ।